ਨੁੰਬੇ ਸਿੱਤੇ ਕਿੱਤਾ ਰਾਮ ਦਰ ਦੰਡਦਾ ਇਦਾਂ ਨੁੰ ਬਹਟ ਮਾ ਸੁਰੰਗਨਾ ਵਿਆਕ ਵਗੇ ਪੈਨਨਾ ਇਤ ਅਦ ਅਦ ਕੋਹਮਦ ਕਰਮੇ ਆਕੁਨੇ ਕਾਲੇ ਅਤੇ ਕੋਚਰ ਦੇਵਲ ਵੇਨਸ ਵੇਲਾਦ ਆਦਰੇ ਕਿਆਂਦੇ ਬੁਰੂਵਕ ਦੇ ਅਤਕਦ ਇਹ ਕਿਸੇ ਦੇ ਅਖਿਤਾ ਗੰਨ ਬਰੋ ਮਨ ਥਾਮਤ ਮੇ ਸਸਰ ਮਗਾ ਅਤਰ ਮੰਗ ਵੇਲਾ ਬਲਾਂ ਇਨਨਾ ਉੱਚਰ ਨਪੁਰੂਨੇ ਕੋਹਮਦ ਮਗੇ ਆਦਰ ਅਸ਼ੇਨ ਮੰਗ ਵਿਚਿਨੀ